ਸੁਣ ਵਾਲੀ ਸਨੀਚਰ 11 ਤਾਰੀਖ ਜੁਲਾਈ ਕੋ ਸ਼ਿਵਾਨੀ ਰਤਨ ਔਰ ਗਿਰੀਸ਼ ਠਾਕੁਰ ਕੀ ਵਿਵਾਹ ਸੰਸਕਾਰ ਹੋਣ ਵਾਲਾ ਹੈ। ਖੁਸ਼ੀ ਕੇ ਮੌਕੇ ਪਰ ਸੁਰੀਨਾਮ ਪਾਰਮਾਰੀਬੋ ਸੇ ਮੌਸੀ ਮੇਵਿਸ ਸੁਖੋ ਪਿਆਰੀ ਪਿਆਰੀ ਬੇਟੀ ਰਾਣੀ ਕੇ ਲਈ ਬੜੀ ਪਿਆਰ ਦੁਲਾਰ ਮੁਹੱਬਤ ਕੇ ਸਾਥ ਯੇ ਨਾਮਾ ਕੋ ਫਰਮਾਇਸ਼ ਕੇ ਸ਼ਿਵਾਨੀ ਰਤਨ ਔਰ ਗਿਰੀਸ਼ ਠਾਕੁਰ ਕੀ ਵਿਵਾਹ ਸੰਸਕਾਰ ਆਉਣ ਵਾਲੇ ਸਨੀਚਰ 11 ਤਾਰੀਖ ਜੁਲਾਈ ਕੋ ਹੋਣ ਵਾਲੇ ਖੁਸ਼ੀ ਕੇ ਮੌਕੇ ਪਰ ਬਹਿਨ ਦੁਲਹਨ ਰਾਣੀ ਸ਼ਿਵਾਨੀ ਛੋਟਾ ਭਈਆ ਡੇਮੀਅਨ ਕੇ ਵਾਸਤੇ ਬੜੀ ਪਿਆਰ ਦੁਲਾਰ ਮੁਹੱਬਤ ਕੇ ਸਾਥ ਪੇਸ਼ ਕਰੇ।